0: ਸਮੇਂ ਬਦਲ ਜਾ ਪਾਣੀ
1: ਸਮੇਂ ਕਰਾ ਦੇ ਨਰਕੇ ਕਰ ਲਿਆ ਸਮੇਂ ਆਵਣੀ ਜਾਣੀ
0: ਸਮੇਂ ਤੇ ਪਿਆਰਾ
1: ਦੋਗਾ ਕਰਦੇ ਰਹਿ ਸਮੇਂ ਬਦਲ ਜਾ ਪਾਣੀ ਸਮੇਂ